0: Clear FM
1: IMF ਮਾਰ ਸਾਲ ਦੇ ਬਜਟ ਮੇ ਸਟੇਸ਼ਨਰੀ ਤੇ ਸੇਲ ਟੈਕਸ ਵਾਲੇ ਰਿਆਇਤ ਖਤਮ ਕਰਨ ਜੋ ਮੁਤਾਲਬੋ ਕਰ ਛੜਿਓ ਤਾਲੀਮੀ ਸਾਮਾਨ ਵਧੇਕ ਮੰਗ ਉਤਰਨ ਦੇ ਇਮਕਾਨ ਜ਼ਰੀਨ ਨੂੰ ਜਾਣਾ ਤਾਂ ਹਕੂਮਤ IMF ਦੇ ਮੁਤਾਲਬੇ ਤੇ ਸਟੇਸ਼ਨਰੀ ਸੇਲ ਟੈਕਸ ਲਗਾਉਣ ਜੋ ਫੈਸਲੋ ਕਹਿਵਾ ਹੈ ਪਹਿਲੀ ਜੁਲਾਈ ਕਾ ਸਟੇਸ਼ਨਰੀ 13 ਸੈਕੜੋ ਟੈਕਸ ਲਗਾਉਣ ਜੋ ਇਮਕਾਨ ਹੈ ਬਾਕੀ ਹਕੂਮਤ ਨੇ ਮਾਲੀ ਸਾਲ ਦੇ ਬਜਟ 10 ਜੂਨ ਤੇ ਪੇਸ਼ ਕਰਨ ਜੋ ਫੈਸਲੋ ਕਹਿਵਾ ਹੈ।